0: ਦਰਮਿਆਨ ਨਹੀਂ ਬੰਦ ਦਰਮਿਆਨ ਆ ਗਿਆ ਉਧਰ ਬੋਲ ਮੈਂ ไอ้ตะเตวะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะตะปะ
1: واقع انا تجرائي ده ده ابو ابي يا بابا تجرائي بي بي انا شو اكيد ده ده ده كان يا تنجار غداري بي يا ابسيا في تابع زي سر تذكر يا بارير لي لي لي كان سياسية أتي تسرية على يسمع تدارو ما نتريو سادة سيا دي سباية تبو واتوا أتبارس أسبو وغي تبايكو دي تاباي ني دوتا بابونا تنربا سانا سيا تنديروكا إكوا بابونا أنت بايكو نبا ये ना बोला को दे दे दे तब मैं बोला नहीं दे आसुवा के बार की जाना ये दे दे बाद अब मैंने ने ने कुताह का ना सीन का तन ये का तेरा ये ना नहीं नहीं का कोई बन का बार की का तेर वान मैं नहीं नहीं और ये इलारा रा के जब तब मैंने जब वो आते ना सीन का तन मैं सुनिए Anak sekolah itu kan nak buat rumah tu saya. Macam saya tu nak makan jadi nak buat ke? Ia pun kat sekolah itu dia orang yang rara balik.
0: Rara balik mungkin sekolah itu kan orang tu makan dah. Okay, nama kita pun ti. Mama itu tu orang ni kan, nama kita pun ti. Cepat ti, tapi tahu aja kan. Sekolah itu kan orang tu makan dah. Sebab tahu orang ni kan yang ikan darab pun dalam mana isu orang mahu angkat baru awal isu orang mahu angkat yang kau ni tarik dia kan orang tu. Amka kagak bosan, kagak tergerak, dan kagak kurei, ada terlebih awak.